0: ਰੱਖਿਆ ਜਾਂਦਾ ਹੈ ਤੇ ਡਰ, ਕਰਜ਼ਾ, ਬੰਧਨ ਆਦਿ ਰਾਹੀਂ ਉਹਨਾਂ ਤੋਂ ਕੰਮ ਲਿਆ ਜਾਂਦਾ ਹੈ। ਪੰਜਾਬ ਵਿੱਚ ਵੀ ਖਾੜੀ ਮੁਲਕਾਂ ਵੱਲ ਭੇਜਣ ਦੇ ਨਾਮ ਤੇ ਔਰਤਾਂ ਤੇ ਨੌਜਵਾਨਾਂ ਨਾਲ ਧੋਖਾਧੜੀ ਵਾਪਰਦੀ ਰਹੀ ਹੈ। ਸਰਕਾਰ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ। ਇਸ ਤੋਂ ਨਜਿੱਠਣ ਲਈ ਖਾਸ ਟੀਮਾਂ ਬਣਾਈਆਂ ਗਈਆਂ ਨੇ। ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਝੂਠੀਆਂ ਨੌਕਰੀਆਂ ਤੇ ਵਿਦੇਸ਼ ਜਾਣ ਦੇ ਲਾਰਿਆਂ ਤੋਂ ਦੂਜਿਆਂ ਨੂੰ ਸਾਵਧਾਨ ਹੋਣ ਲਈ ਜਾਗਰੂਕ ਕਰੀਏ। ਸ਼ੱਕੀ ਗਤੀਵਿਧੀਆਂ ਬਾਰੇ ਪੁਲਿਸ ਜਾਂ ਲੋਕਲ ਅਥਾਰਿਟੀ ਨੂੰ ਸੂਚਿਤ ਕੀਤਾ ਜਾਵੇ। ਸਰਕਾਰੀ ਯੋਜਨਾਵਾਂ ਤੇ ਹੈਲਪਲਾਈਨਾਂ ਦਾ ਪ੍ਰਚਾਰ ਕੀਤਾ ਜਾਵੇ। ਮਨੁੱਖੀ ਤਸਕਰੀ ਇੱਕ ਅਜਿਹਾ ਅਪਰਾਧ ਹੈ ਜੋ ਮਨੁੱਖੀ ਇੱਜ਼ਤ ਤੇ ਆਜ਼ਾਦੀ ਨੂੰ ਖਤਮ ਕਰਦਾ ਹੈ। ਇਸ ਨੂੰ ਰੋਕਣ ਲਈ ਵਿਅਕਤੀਗਤ, ਸਮਾਜਿਕ ਤੇ ਅੰਤਰਰਾਸ਼ਟਰੀ ਯਤਨਾਂ ਦੀ ਲੋੜ ਹੈ। ਤੇ ਆਓ ਹੁਣ ਸੁਣਦੇ ਹਾਂ ਪੁਸਤਕ ਪੜਚੋਲ ਲੜੀ ਹੇਠ ਡਾਕਟਰ ਗੁਰਜੀਤ ਕੌਰ ਤੋਂ ਪੁਸਤਕ ਸਮੀਖਿਆ।
1: ਅੱਜ ਦੀ ਪੁਸਤਕ ਪੜਚੋਲ ਲੜੀ ਵਿੱਚ ਰਾਜੀਵ ਸੇਠ ਦੇ ਨਵੇਂ ਕਾਵਿ ਸੰਗ੍ਰਹਿ ਮੇਰੇ ਹਿੱਸੇ ਦਾ ਸੂਰਜ, ਇਸ ਉੱਪਰ ਅਸੀਂ ਚਰਚਾ

ਵੱਡੀ ਗੱਲ ਕਹਿਣਾ। ਉਹਨਾਂ ਦੀਆਂ ਕਵਿਤਾਵਾਂ ਦੀਆਂ ਸਤਰਾਂ ਛੋਟੀਆਂ ਹਨ, ਪਰ ਉਹ ਸਿੱਧਾ ਮਨ ਉੱਤੇ ਕਈ ਵਾਰ ਕਰਦੀਆਂ ਹਨ। ਉਹ ਸ਼ਬਦਾਂ ਦੇ ਅਡੰਬਰ ਜਾਂ ਭਾਰੀ ਭਰਕਮ ਅਲੰਕਾਰਾਂ ਦੀ ਵਰਤੋਂ ਨਹੀਂ ਕਰਦੇ। ਉਹਨਾਂ ਦੀ ਭਾਸ਼ਾ ਬਹੁਤ ਹੀ ਸਰਲ, ਸਹਿਜ ਅਤੇ ਆਮ ਬੋਲਚਾਲ ਦੀ ਹੁੰਦੀ ਹੋਈ ਵੀ ਇੱਕ ਗਹਿਰੀ ਰੂਹਾਨੀਅਤ ਅਤੇ ਦਾਰਸ਼ਨਿਕਤਾ ਨਾਲ ਲਬਰੇਜ਼ ਹੈ। ਸ਼ਬਦ ਅਤੇ ਕਵਿਤਾ ਦੇ ਇਸ ਰਿਸ਼ਤੇ ਨੂੰ ਬਿਆਨ ਕਰਦੀ ਉਹਨਾਂ ਦੀ ਖੂਬਸੂਰਤ ਕਵਿਤਾ ਹੈ। ਕਵੀ

कविता ढाई अखर इसकी परतक मिसाल है। अध्यापक दे आके जमातां विच विछे अखबार दे खुले पन्ने दियां मुख सत्रां तों वेख वेख पाड़े लिख रहे सुलेख एक अनोखे ने पोची सूरजा सूरजा कर सुकाई फटी पाए नवे पूरने वाहे ढाई अखर इंज बनी नवी दुनिया। ਇਹ ਕਵਿਤਾ ਅਜੋਕੀ ਸਿੱਖਿਆ ਅਤੇ ਮੀਡੀਆ ਦੇ ਨਕਾਰਾਤਮਕ ਪ੍ਰਭਾਵ ਤੇ ਚੋਟ ਕਰਦਿਆਂ ਮੁਹੱਬਤ ਦੇ ਢਾਈ ਅੱਖਰ ਰਾਹੀਂ ਸਮਾਜ ਦੇ ਪੁਨਰ ਨਿਰਮਾਣ ਦੀ ਵਕਾਲਤ ਕਰਦੀ ਹੈ। ਇਸੇ ਤਰ੍ਹਾਂ ਉਹਨਾਂ ਦੀ ਕਵਿਤਾ ਚਸ਼ਮਾ ਇੱਕ ਆਧੁਨਿਕ ਮਨੁੱਖ ਦੀ ਮਾਨਸਿਕਤਾ ਅਤੇ ਸਮਾਜਿਕ ਜਟਿਲਤਾ ਨੂੰ ਬਹੁਤ ਹੀ ਖੂਬਸੂਰਤ ਬਿੰਬਾਂ ਰਾਹੀਂ ਪੇਸ਼ ਕਰਦੀ ਹੈ। ਇਹ ਕਵਿਤਾ ਇਹ ਉਸ ਸਮਾਜਿਕ ਚਸ਼ਮੇ ਦੀ ਗੱਲ ਕਰਦੀ ਹੈ

ਕਾਵਿ ਸੰਗ੍ਰਹਿ ਦਾ ਇੱਕ ਬਹੁਤ ਹੀ ਦਿਲਚਸਪ ਅਤੇ ਮਹੱਤਵਪੂਰਨ ਪਾਸਾਰ ਹੈ। ਕਵੀ ਵੱਲੋਂ ਆਪਣੇ ਸਮਕਾਲੀ ਸਾਹਿਤਕਾਰਾਂ ਅਤੇ ਚਿੰਤਕਾਂ ਦੇ ਖਿੱਚੇ ਗਏ ਸ਼ਬਦ ਚਿੱਤਰ। ਕਵੀ ਨੇ ਪ੍ਰਸਿੱਧ ਇਤਿਹਾਸਕਾਰ, ਨਾਵਲਕਾਰ ਅਤੇ ਸਫ਼ਰਨਾਮਾ ਲੇਖਕ ਮਨਮੋਹਨ ਬਾਵਾ ਦੇ ਵਜੂਦ ਅਤੇ ਉਹਨਾਂ ਦੀ ਜੀਵਨ ਸ਼ੈਲੀ ਨੂੰ ਕਵਿਤਾ ਪੋਥਾ ਪਾਂਧੀ ਰਾਹੀਂ ਬਹੁਤ ਹੀ ਕਲਾਤਮਕ ਢੰਗ ਨਾਲ ਚਿਤਰਿਆ ਹੈ। ਇਸ ਕਵਿਤਾ ਵਿੱਚ ਕਵੀ ਰਾਜੀਵ ਸੇਠ ਨੇ ਮਨਮੋਹਨ ਬਾਵਾ ਦੀ ਸਫ਼ਰ ਪ੍ਰਵਿਰਤੀ ਅਤੇ ਉਹਨਾਂ ਦੇ ਰਚਨਾ ਸੰਸਾਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਚਰੈਵੇਤੀ ਕਵਿਤਾ ਰਾਹੀਂ ਸਾਨੂੰ ਕਵੀ ਦੇ ਚਿੰਤਨ ਦਾ ਸਿਖਰ ਦੇਖਣ ਨੂੰ ਮਿਲਦਾ ਹੈ। ਪ੍ਰਸਿੱਧ ਚਿੱਤਰਕਾਰ ਅਤੇ ਕਵੀ ਦੇਵ ਨੂੰ ਸਮਰਪਿਤ ਕਵਿਤਾ ਚਰੈਵੇਤੀ ਯਾਨੀ ਚਲਦੇ ਰਹੋ ਗਤੀਸ਼ੀਲ ਰਹੋ ਵਿੱਚ ਰਾਜੀਵ ਸੇਠ ਬ੍ਰਹਿਮੰਡੀ ਸਿਰਜਣਾ ਅਤੇ ਮਨੁੱਖੀ ਹੋਂਦ ਦੇ ਰਹੱਸਾਂ ਨੂੰ ਖੋਲ੍ਹਦੇ

ਤੇ ਹੈ। ਇਹ 17 ਕਾਵਿ ਸੰਗ੍ਰਹਿ ਦੀਆਂ ਸਭ ਤੋਂ ਪ੍ਰੌੜ 17 ਵਿੱਚੋਂ ਇੱਕ ਹਨ। ਕਵੀ ਇੱਥੇ ਇੱਕ ਬਹੁਤ ਵੱਡਾ ਸੂਫੀਆਨਾ ਅਤੇ ਵੇਦਾਂਤਕ ਸੱਚ ਪ੍ਰਗਟ ਕਰਦਾ ਹੈ ਕਿ ਮਨੁੱਖ ਕੋਈ ਹੱਡ ਮਾਸ ਦਾ ਪੁਤਲਾ ਮਾਤਰ ਨਹੀਂ, ਬਲਕਿ ਇੱਕ ਉੱਚੀ ਅਵਸਥਾ ਦਾ ਨਾਂ ਹੈ, ਜਿੱਥੇ ਇੱਕ ਬੂੰਦ ਵੀ ਸਮੁੰਦਰ ਵਾਂਗ ਸਮਾਈ ਹੋਈ ਹੈ ਅਤੇ ਇੱਕ ਛੋਟੇ ਜਿਹੇ ਛਿਣ ਵਿੱਚ ਹੀ ਪੂਰਾ ਮਹਾਕਾਲ ਬੰਦ ਹੈ। ਇੱਥੇ

ਬਾਜਰੇ ਦਾ ਸਿੱਟਾ ਨੀ ਅਸੀਂ ਤੱਲੀ ਤੇ ਮਰੋੜਿਆ, ਰੁੱਟੜਾ ਜਾਂਦਾ ਮਾਇਆ ਨੀ ਅਸੀਂ ਗਲੀ ਵਿੱਚ ਮੋੜਿਆ। ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਤੇ ਆਓ ਹੁਣ ਸੁਣਦੇ ਹਾਂ ਅਗਲਾ ਗੀਤ ਚੰਦਰ ਕਾਂਤਾ ਕਪੂਰ ਦੀ ਆਵਾਜ਼ ਵਿੱਚ।